ਹਰਿ ਸਤਿਗੁਰੂ ਆਇਆ ਪਾਵਣਾ, ਪਰਮੇਸ਼ਵਰ ਆਇਆ ਪਾਵਣਾ, ਆਜ ਰੇ ਆਨੰਦ ਭਇਓ ਮੇਰਾ ਸਤਿਗੁਰੂ ਆਇਆ ਪਾਵਣਾ, ਆਜ ਰੇ ਆਨੰਦ ਭਇਓ ਮੇਰਾ ਸਤਿਗੁਰੂ ਆਇਆ ਪਾਵਣਾ, ਸਤਿਗੁਰੂ ਆਇਆ ਪਾਵਣਾ, ਪਰਮੇਸ਼ਵਰ ਆਇਆ ਪਾਵਣਾ, ਆਜ ਰੇ ਆਨੰਦ ਭਇਓ ਮੇਰਾ ਸਤਿਗੁਰੂ ਆਇਆ ਪਾਵਣਾ।

ਈ ਚਾਵਣਾ ਜਿਣ ਪਰ ਮਾਰਾ ਸਤਿਗੁਰ ਪੋੜੇ ਪੰਕੀ ਵਾਵ ਡੁਲਾਵਣਾ ਜਿਣ ਪਰ ਰਾਜਾ ਰਾਮ ਵਿਰਾਜੇ ਪੰਕੀ ਵਾਵ ਡੁਲਾਵਣਾ ਸਤਿਗੁਰੂ ਆਇਆ ਪਾਵਣਾ ਪਰਮੇਸ਼ਵਰ ਆਇਆ ਪਾਵਣਾ ਆਜ ਰੇ ਆਨੰਦ ਭਇਓ ਮੇਰਾ ਸਤਿਗੁਰੂ ਆਇਆ ਪਾਵਣਾ ਹਰਿ ਆਜ ਰੇ ਆਨੰਦ ਭਇਓ ਮੇਰਾ ਸਤਿਗੁਰੂ ਆਇਆ ਪਾਵਣਾ।